ਵਿਲਾਇਤ ਵੀ ਆਈ, ਕਰਾਮਤ ਵੀ ਆਈ, ਸਾਰੀ ਦਸਤਾਵਾਂ ਨਹੀਂ ਮਾਨਵਾਇਆ, ਮੁਹੰਮਦ ਗਿਆਨੇ ਸੇ ਕੁਰਾਨ ਆਇਆ ਕਿ